ਮਰ ਕੇ ਸਾਡਾ ਸਾਹ ਨਾ ਮੁੱਕੇ, ਸਾਨੂੰ ਐਸੀ ਮੌਤ ਦਾ ਚਾਅ। ਜ਼ਾਤਾਂ ਦਾ ਤੂੰ ਮਾਨ ਕਰੀ ਨਾ, ਕਰਦੇ ਸਭ ਭੁਲੇਖੇ, ਬੁੱਲੇ ਵਰਗੇ ਕੰਜਰਾਂ ਦੇ ਘਰ ਸੌਦਾ ਢੋਂਦੇ ਵੇਖੇ। ਚੱਲ ਬੁੱਲਿਆ ਉੱਥੇ ਚੱਲੀਏ, ਜਿੱਥੇ ਸਾਰੇ ਅੰਨੇ, ਨਾ ਕੋਈ ਸਾਡੀ ਜ਼ਾਤ ਪਛਾਣੇ ਤੇ ਨਾ ਕੋਈ ਸਾਨੂੰ ਮੰਨੇ। ਜਾ ਜਾ ਵੜਨਾ ਹੈ ਮੰਦਰ ਮਸੀਤੀ, ਕਦੀ ਮਨ ਆਪਣੇ ਵਿੱਚ ਵੜਿਆ ਹੀ ਨਹੀਂ, ਐਵੇਂ ਰੋਜ਼ ਸ਼ੈਤਾਨ ਨਾਲ ਲੜਨਾ ਹੈ, ਕਦੀ ਨਫਸ ਆਪਣੇ ਨਾਲ ਲੜਿਆ ਹੀ ਨਹੀਂ। ਬੁੱਲੇ ਸ਼ਾਹ ਅਸਮਾਨੀ ਉੜਦੀਆਂ ਫੜਨਾ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ। ਚੱਕ ਗੁੰਗੜ ਸ਼ਰਮ ਹਜਾਬਾਂ ਨੂੰ, ਛੱਡ ਦਰਸ ਦੇ ਫੂਕ ਕਿਤਾਬਾਂ ਨੂੰ, ਇੱਥੇ ਕੰਮ ਨਹੀਂ ਪੜਨ ਪੜਾਵਨ ਦਾ, ਸਿੱਖ ਚੱਜ ਕੋਈ ਯਾਰ ਮਨਾਵਨ ਦਾ। ਵਕਤ ਦੀ ਤਕੜੀ ਦੇ ਉੱਤੇ ਅਸਾਂ ਤੋਲੇ ਹਿਜਰ ਜੁਦਾਈਆਂ ਨੇ, ਜਦ ਕੀਤਾ ਹਿਸਾਬ ਅਸਾਂ ਸੱਜਣਾ ਨਾਲ, ਬਸ ਨਿਕਲੀਆਂ ਬੇਪਰਵਾਹੀਆਂ ਨੇ। ਰੁੱਖੇ ਵਰਕੇ ਕੋਰੇ ਹਯਾਤੀ ਦੇ ਉੱਤੇ ਗਮਾਂ ਭਰੀਆਂ ਸਿਆਈਆਂ ਨੇ, ਲੰਘੀ ਉਮਰ ਤੇ ਜਾਣਿਆ ਅਸਾਂ, ਹੱਥ ਆਈਆਂ ਬਸ ਰਸਵਾਈਆਂ ਨੇ, ਹੱਥ ਆਈਆਂ ਬਸ ਰਸਵਾਈਆਂ ਨੇ।